ਹੁਸਨ ਕੀ ਬੈਠੇ ਗੰਗਾ ਤਕਦੀਰ ਵੀ ਬਣ ਜਾਏ ਪਿਆਸੇ ਕੇ ਪਾਸ ਨਦੀ ਵੀ ਖੁਦ ਪਿਆਸ ਬੁਝਾਨੇ ਆਏ ਪਿਆਸੇ ਕੇ ਪਾਸ ਨਦੀ ਵੀ ਖੁਦ ਪਿਆਸ ਬੁਝਾਨੇ ਆਏ ਪਿਆਸੇ ਕੇ ਪਾਸ ਨਦੀ ਵੀ ਖੁਦ ਪਿਆਸ ਬੁਝਾਨੇ ਆਏ ਕਭੀ ਹਮਨੇ ਨਹੀਂ ਸੋਚਾ ਥਾ